ਨਹੀਂ ਚੁੱਕਦਾ। ਉਸਤਾਦ ਐਮਾਜ਼ਾਨ ਫਿਰਕਾ ਖਾਲਸਾ ਕੀ ਰਚਨਾ ਹੈ। ਦਿਨ ਤਾਂ ਕਰਦਾ ਅਨਦਾ ਗਿਗਨ ਕੇ ਦਿਨ, ਗਿਗਨ ਕੇ ਦਿਨ ਦਾ ਕਿ ਦਿਨ ਦੇਰ ਦੇਰ ਕਿ ਜਿੱਤ ਤੱਕ ਨਾ।